0: ਮੋਜਾਂ ਗਰਾਈਂਦੀਆਂ ਕਾਰਜਕ੍ਰਮ ਸੁਣਨ ਵਾਲੇ ਸਾਰੇ ਸਰੋਤਾ ਕਿਸਾਨ ਬਾਗਵਾਨ ਭਾਈ ਭੈਣਾਂ ਜੋ ਕਿਸਾਨ ਮਿੱਤਰ ਦੀ ਟਿਆਲੇ ਤੇ ਦੋ ਹੱਥ ਜੋੜੀ ਕੇ ਰਾਮ ਰਾਮ ਕਹਨੇ ਕਿਸਾਨ ਸਾਥੀਓ ਅੱਜ ਇਸ ਕਾਰਜਕ੍ਰਮ 'ਚ ਟਿਆਲੇ ਪਰ ਮੇਰੇ ਸੋਗੀ ਹਨ ਦੇਰੋ ਤਾਈ ਤਾਈ ਜੀ ਰਾਮ ਰਾਮ
1: ਰਾਮ ਰਾਮ ਕਿਸਾਨ ਮਿੱਤਰ ਜੀ ਕਹਨੇ ਕਾਰਜਕ੍ਰਮ ਮੋਜਾਂ ਗਰਾਈਂਦੀਆਂ ਸੁਣਾ ਕਰਦੇ ਸਾਰੇ ਹੀ ਕਿਸਾਨ ਬਾਗਵਾਨ ਭਾਈ ਭੈਣਾਂ ਜੋ ਕਹਨੇ ਹੋਰ ਜਿਤਨੇ ਵੀ ਸਰੋਤਾ ਨੇ ਤਿੰਨਾਂ ਸਾਰੇ ਜੋ ਮੇਰੇ ਤਰਫਾਂ 'ਤੇ ਵੀ ਦੋ ਹੱਥ ਜੋੜੀ ਕਰੀ ਰਾਮ ਰਾਮ ਕਹਨੇ ਬਈ ਪ੍ਰਸਾਦ ਹੁਣ ਮੁਕਦੀ ਆਈ ਹੈ ਨਾ
0: ਹਾਂ ਜਿਵੇਂ ਦੇਖਾ ਤੇਰੋ ਤਾਈ ਮੁਕਦੀ ਪ੍ਰਸਾਦ ਆਈ ਨਾ ਕਹਿੰਦਾ ਵੀ ਰਾਤੀ ਜਿਹੜਾ ਸਹਿ ਵਰਖਾ ਵੀ ਜਿਹੜੀ ਸਹਿ ਖੂਬ ਰੌਣਕਾਂ ਲਗਾ ਦੀ ਪਿਛਲੇ 3-4 ਦਿਨ ਤੇ ਹੈ ਨਾ
1: ਬਿਲਕੁਲ ਦੇਖੀ ਹੁਣ ਜਾਂਦੀ ਬਰਸਾਤੀ ਜੋ ਵੀ ਯਾਦ ਰੱਖਣਾ ਬੜਾ ਜ਼ਰੂਰੀ ਹੈ ਨਾ
0: ਹਾਂ ਬਿਲਕੁਲ ਦੇਖਾ ਵੀ ਅਸਾਂ ਤਾਂ ਪਹਿਲਾਂ ਇਹ ਇੰਨੇ ਸੋਚਦੇ ਰਹੇ ਨਾ ਕਿ ਜਿਹੜਾ ਸਹਿ ਬਿਲਕੁਲ ਜਿਹੀਆਂ ਜਿਸ ਅਸਾਂ ਬੋਲਦੇ ਨਾ ਜਗ੍ਹਾ ਜਗ੍ਹਾ ਜਿਹੜੇ ਵੀ ਨਾਲ ਖੋਲ ਇਹ ਸਹਿ ਦਰਿਆ 'ਚ ਵੀ ਪਾਣੀ ਤਾਂ ਖੂਬ ਆਇਆ ਨਾ ਲੇਕਿਨ ਅਸਾਂ ਸੋਚਿਆ ਕਿ ਇਸ ਹਿਸਾਬੈ ਜਿਹੀਆਂ ਸੋਚਦੇ ਹਨ ਨਾ ਕਿ ਇਹ ਏਰੀਆ ਇਹ ਕੀ ਪਤਾ ਕਿ ਵਰਖਾ ਦੀਆਂ ਤਾਂ ਦੋ ਵੀ ਬੁਰੀਆਂ ਲਾਸਟ ਵਾਲੀਆਂ ਨਾ
1: ਬਿਲਕੁਲ
0: ਹਾਂ ਤਾਂ ਦੇਖਾ ਇਹ ਜਿਹੜੇ 3-4 ਦਿਨ ਤਾਂ ਜਿਹੜੀ ਲਗਾਤਾਰ ਰਾਤੀ ਜਿਹੜੀ ਮੂਸਲਾਧਾਰ ਜਿਸੀਏ ਬੋਲਦੇ ਨਾ ਧੂਮ ਧੜਾਕੇ ਕਹਿੰਦਾ ਜਿਹੜੀ ਵਰਖਾ ਪੋਆ ਕਰਦੀ ਹੈ ਦੇਖਾ ਜਗ੍ਹਾ ਜਗ੍ਹਾ ਬੜਾ ਸਾਰਾ ਪਾਣੀ ਜਿਹੜਾ ਸਹਿ ਭੂਮੀ ਕਟਾਵ ਜਗ੍ਹਾ ਜਗ੍ਹਾ ਰਸਤੇ ਰੁੜੀ ਗਏ ਕੁਤੀ ਕੋ ਸੜਕਾਂ ਕੁਤੀ ਕਿਆ ਬਈ ਜਿਸੀਆਂ ਬੋਲਦੇ ਆ ਨੁਕਸਾਨ ਵੀ ਕਾਫੀ ਹੋਇਆ ਨਾ
1: ਜੀ ਕਹਿੰਦਾ ਦੇਖਾ ਬਈ ਹੁਣ ਸਤੰਬਰ ਮਹੀਨਾ ਜਿਹੜਾ ਸਹਿ ਆਈ ਲੱਗਾ ਹੈ ਹਾਂ ਦੋ ਤਰੀਕਾਂ ਹੋਈ ਗਈਆਂ ਕਹਿੰਦਾ ਹੁਣ ਦੇਖਦੇ

0: ਯਾਰ ਆਈ ਆਣੀ ਹੈ ਨਾ
1: जी
0: ਕਨੇ ਦੇਖਾ ਬਈ ਸਤੰਬਰ ਮਹੀਨੇ ਅੱਜ ਅਸਾਂ ਗੱਲ ਵੀ ਕਰੀ ਲੈਣੀ ਹੈ ਸਾਡੀ ਇੱਕ ਯੋਜਨਾ ਦੇ ਬਾਰੇ ਚ ਕਿਉਂਕਿ ਇਸ ਅਗਲੇ ਮਹੀਨੇ ਤੇ ਆ ਯੋਜਨਾ ਦੀ ਜਿਹੜੀ ਕਿਸ਼ਤ ਹੈ ਸਾਡੇ ਕਿਸਾਨਾਂ ਦੇ ਖਾਤੇ 'ਚ ਜਿਹੜੀ ਹੈ ਸੇ ਪਾਉਣੀ ਹੈ ਨਾ
1: ਜੀ ਹਾਂਜੀ
0: ਜੇ ਕਿਸਾਨ ਮਿੱਤਰ ਜੀ ਤੋਂ ਹਾਂ ਸਾਰਾ ਸਮਝ ਗਏ ਹੋਣੇ ਕਿ ਬਈ PM ਕਿਸਾਨ ਸਨਮਾਨ ਨਿਧੀ ਯੋਜਨਾ ਦੀ ਜਿਹੜੀ ਗੱਲ ਹੈ ਸੇ ਹੁਣ ਆਹ ਕਰਨੀ ਹੈ ਨਾ ਜੀ
1: ਬਿਲਕੁਲ ਹਾਂਜੀ ਦੇਰਦਾ ਜੀ ਦੇਖਾ ਹਾਂ ਜਿਹੜੇ ਕਿਸਾਨ ਸਾਥੀ ਹਨ ਤੇ ਨੇ ਬੜੀ ਭਾਲ ਹੁੰਦੀ ਕਿ ਜਿਹੜਾ ਸੇ ਕੱਲ 6000 ਰੁਪਏ ਤੇ ਇਹਨਾਂ ਦੇ ਖਾਤੇ ਵਿੱਚ ਜਿਹੜਾ ਸੇ ਪੁੱਜਣਾ ਹੈ ਨਾ
0: ਜੀ
1: ਹਾਂ
0: ਤਾਂ ਦੇਖਾ ਬਈ ਕਈ ਕਿਸਾਨ ਹਨ ਸੇ ਛੋਟੀ ਮੋਟੀ ਤਕਨੀਕੀਆਂ ਦੀ ਕਮੀਆਂ ਦੇ ਕਾਰਨ ਜਿਹੜਾ ਸੇ ਕਈ ਵਾਰੀ ਯੋਜਨਾ ਦਾ ਲਾਭ ਜਿਹੜਾ ਸੇ ਨਹੀਂ ਲੈ ਪਾਉਂਦੇ ਨੇ ਕਿਉਂਕਿ ਇੱਕ ਵਾਰੀ ਤਾਂ ਪੰਜੀਕਰਨ ਕਰਾਈ ਦੇ ਪਰ ਇਸ ਦੇ ਬਾਅਦ ਵੀ ਕੁਛ ਚੀਜ਼ਾਂ ਜਿਹੜੀਆਂ ਹਨ ਸੇ ਤਿਸ ਦੁਆਰੀ ਫੇਰੀ ਤੇ ਜਿਹੜੀਆਂ ਸੇ ਨੋਈਆਂ ਕਰਨਾ ਪਾਉਂਦੀਆਂ ਜਾਣਕਾਰੀਆਂ ਅਪਡੇਟ ਕਰਨਾ ਪਾਉਂਦੀਆਂ ਤਾਂ ਅਗਰ ਸੈ ਹਾਂ ਸਮੇਂ ਸਮੇਂ ਪਰ ਨਹੀਂ ਕਰਨ ਤਾਂ ਕਈ ਵਾਰੀ ਯੋਜਨਾ ਦਾ ਲਾਭ ਜਿਹੜਾ ਸੈ ਆਹੇ ਨਹੀਂ ਮਿਲਦਾ
1: ਹਾਂਜੀ
0: ਤਾਂ ਇਸ ਮਹੀਨੇ ਆਹ ਕਿਆ ਕਿਆ ਕੰਮ ਜਿਹੜੇ ਸੈ ਕਰਨੇ ਆ ਦੇਖਾ ਬਈ ਸਾਰੇ ਤੋਂ ਪਹਿਲੇ ਤਾਂ ਆਹ ਇਸ ਯੋਜਨਾ 'ਚ ਆਪਣੀ ਜਿਹੜੀ EKYC ਹੈ ਸੈ ਕਨੇ ਬੈਂਕੇ ਕਨੇ ਜਿਹੜੀ ਖਾਤੇ ਦੀ ਲਿੰਕਿੰਗ ਹੈ ਸੈ ਕੰਮ ਜਿਹੜਾ ਸੈ ਜ਼ਰੂਰ ਚੈੱਕ ਕਰ ਲੈਣਾ ਅਗਰ ਨਹੀਂ ਹੈ ਤਾਂ ਕੋਈ ਕਮੀ ਪੇਸੀ ਹੈ ਤਾਂ ਆਹ ਇਹ ਜਾਈ ਕੇ ਚੈੱਕ ਕਰਨਾ ਜੀ ਬਈ ਅਗਲੀ ਕਿਸ਼ਤ ਬਿਨਾਂ ਕਿਸੇ ਰੁਕਾਵਟ ਤੇ ਆਈ ਸਕੇ ਇਸ ਵਾਸਤੇ ਕਿਸਾਨਾਂ ਜੋ EKYC ਪੂਰਾ ਕਰਨੇ ਬੈਂਕ ਦੇ ਕਨੇ ਜਿਹੜਾ ਈ ਖਾਤੇ ਕਨੇ ਆਧਾਰ ਕਨੇ ਜਿਹੜਾ NPCI DVT ਲਿੰਕ ਜਿਹੜਾ ਸੀ ਕਰਵਾਈ ਲੈਣਾ ਚਾਹੀਦਾ
1: ਹਾਂਜੀ
0: ਕਨੇ EKYC ਕਿਸਾਨ ਆ ਤਾਂ ਖੁਦ ਜਿਹੜਾ ਸਾਡਾ PM ਕਿਸਾਨ ਪੋਰਟਲ ਹੈ ਐਪ ਹੈ ਜਾਂ ਫਿਰ ਨਜ਼ਦੀਕੀ ਲੋਕ ਮਿੱਤਰ ਕੇਂਦਰ 'ਚ ਜਾਈ ਕਰੀ ਜਿਹੜਾ ਸੈ EKYC ਕਿਸਾਨ ਜਿਹੜਾ ਸੈ ਕਰਵਾਈ ਸਕਦਾ ਹੈ ਨਾ ਜੀ ਹੁਣ ਤਾਂ ਸਾਡੇ ਕਿਸਾਨ ਵੀ ਇਤਨੇ ਬਾਰੇ ਜਾਗਰੂਕ ਹਨ ਕਿ ਹੁਣ ਫੋਨੇ ਪਰ ਕਰ ਲੈਦੇ ਸਭ ਕੁਛ ਹੈ ਨਾ ਜੀ ਹੈ ਨਾ ਅਗਰ ਦੂਰ ਦਰਾਜ ਕੁਥੀ ਹਨ ਕਿਸਾਨ ਤਾਂ ਲੋਕ ਮਿੱਤਰ ਕੇਂਦਰ ਜਾਈ ਕੇ ਵੀ ਸੈ ਜਿਹੜਾ ਇਹ ਕਰਵਾਈ ਸਕਦੇ
1: ਹਨ
0: ਦੂਜਾ ਕਿ ਇੱਕ ਹੋਰ ਕੰਮ ਆਹ ਕਰਨਾ ਹੈ ਬੂਹ ਸਕਤੇ ਆਪਣ ਦਾ ਯਾਨੀ ਲੈਂਡ ਸੀਡਿੰਗ ਦਾ ਕੰਮ ਜਿਹੜਾ ਸੈ ਆਹ ਕਰਨਾ ਹੈ
1: ਹਾਂਜੀ
0: ਬਈ ਕਿਸਾਨ ਜਿਹੜਾ ਇਹ ਸੁਨਿਸ਼ਚਿਤ ਕਰੀ ਲੈ ਕਿ ਉਹਨਾਂ ਦੇ ਜਿਹੜੇ PM ਕਿਸਾਨ ਸਟੇਟਸ ਵਿੱਚ ਬੂਹ ਸਕਤੇ ਆਪਣ ਯਾਨੀ ਕਿ ਲੈਂਡ ਸੀਡਿੰਗ ਹੈ ਦਾ ਵਿਕਲਪ ਜਿਹੜਾ ਸੈ ਮਤਲਬ ਯੈਸ ਯਾਨੀ ਕਿ ਹਾਂ ਉਹ ਕਰਦਾ ਜਾਂ ਨਹੀਂ ਉਹ ਕਰਦਾ ਨੋ ਕਰ ਕਰਦਾ ਤਾਂ ਇਹ ਪੋਰਟਲ ਜਾ ਕੇ ਚੈੱਕ ਕਰਨਾ ਹੈ ਤਾਂ ਇਹ ਜਿਹੜਾ ਵਿਕਲਪ ਹੈ ਸਰ ਜ਼ਰੂਰ ਜਾ ਕੇ ਚੈੱਕ ਕਰਨਾ ਯਦੀ ਤਿੱਥੋਂ ਨਹੀਂ ਉਹ ਕਰਦਾ ਨੋ ਉਹ ਕਰਦਾ ਤਾਂ ਤੁਰੰਤ ਆਪਣੇ ਨਜ਼ਦੀਕੀ ਪਟਵਾਰੀ ਜਾਂ ਕ੍ਰਿਸ਼ੀ ਵਿਭਾਗ ਨੇ ਸੰਪਰਕ ਕਰਕੇ ਭੂਮੀ ਦਾ ਬਿਓਰਾ ਜਿਹੜਾ ਸੈ ਇਸ ਪੋਰਟਲ ਪਰ ਜਾ ਕੇ ਸੈ ਦਰਜ ਕਰਵਾਉਣਾ ਜ਼ਰੂਰੀ ਹੈ
1: ਹਾਂਜੀ
0: ਕਨੇ ਅਗਰ ਲਾਭਾਰਥੀ ਦੀ ਸਥਿਤੀ ਜਿਹੜੀ ਹੈ ਸੇ ਚੈੱਕ ਕਰਨੀ ਹੈ ਹੁਣ ਜਿਹੜੇ ਵੀ ਸਾਡੇ ਕਿਸਾਨ ਹਨ ਤਿੰਨਾਂ ਆਪਣੀ ਸਥਿਤੀ ਚੈੱਕ ਕਰਨੀ ਹੈ ਪੋਰਟਲ ਦਾ ਤਿੰਨਾਂ ਉਹ ਕਿਸਾਨ ਜਿਹੜਾ PM ਕਿਸਾਨ .gov.in ਪਰ ਜਾਈ ਕਰੀ ਜਾਂ ਫਿਰ PM ਕਿਸਾਨ ਮੋਬਾਈਲ ਐਪ ਦੇ ਜ਼ਰੀਏ ਜਿਹੜਾ ਸੇ ਨੋ ਯੋਰ ਸਟੇਟਸ ਇੱਕ ਵਿਕਲਪ ਹੋਣਾ ਨੋ ਯੋਰ ਸਟੇਟਸ ਵਿੱਚ ਆਪਣਾ ਜਿਹੜਾ ਹੈ ਸੈ ਰਜਿਸਟ੍ਰੇਸ਼ਨ ਨੰਬਰ ਪਾਈ ਕਰੀ ਆਪਣੀ ਜਿਹੜੀ ਸਥਿਤੀ ਹੈ ਯਾਨੀ ਕਿ ਲਾਭਾਰਥੀ ਦਾ ਜਿਹੜਾ ਸਥਿਤੀ ਗਿਆਨ ਹੈ ਸਟੇਟਸ ਹੈ ਸੈ ਜਾਈ ਕੇ ਚੈੱਕ ਕਰਨਾ ਆਵਸ਼ਕ ਹੈ ਨਾ ਜੀ
1: ਜੀ ਹਾਂਜੀ ਤਾਂ ਦੇਖਾ ਦੇਰਦਾਜ ਜੀ ਬੜੀ ਬਾਂਕੀ ਜਾਣਕਾਰੀ ਤੁਹਾਂ ਆਹਾਂ ਦੇ ਸੁਣਨ ਤੱਕ ਜਿਹੜੀ ਸਹਿ ਪੁਜਾਈ ਹੈ ਮਤੇ ਸਾਰੇ ਆਹਾਂ ਦੇ ਜਿਹੜੇ ਕਿਸਾਨ ਬਾਗਵਾਨ ਹਨ ਉਹਨਾਂ ਜੋ ਇਸ ਯੋਜਨਾ ਦਾ ਲਾਭ ਮਿਲਣਾ ਵੀ ਕਰਦਾ ਹੈ ਕਨੇ ਅਗਰ ਕੋਈ ਇਸ ਯੋਜਨਾ ਕਨੇ ਹਾਲੀ ਜਿਹੜਾ ਸਹਿ ਨਹੀਂ ਜੁੜੀ ਪਾਇਆ ਤਾਂ ਸਹਿ ਵੀ ਦੇਖਾ ਜਿਵੇਂ ਦੇਰਦਾਜ ਨੇ ਦੱਸਿਆ ਕਿ ਲੋਕ ਮਿੱਤਰ ਕੇਂਦਰ ਜਾਈ ਕੇ ਸੋਗੀ ਆਪਣੇ ਹਲਕਾ ਪਟਵਾਰੀ ਕੰਨੇ ਮਿਲੀ ਕੇ ਜਿਹੜਾ ਸੈ ਫਿਰ ਤੇ ਤੁਸੀਂ ਜਿਹੜਾ ਸੈ ਪਤਾ ਕਰ ਸਕਦੇ ਹਨ ਦੁਬਾਰਾ ਤੇ ਫਿਰ ਤੁਸੀਂ ਇਸ ਪਾਤਰਤਾ ਤਾਈਆਂ ਆਵੇਦਨ ਜਿਹੜਾ ਸੈ ਜ਼ਰੂਰ ਕਰਨਾ ਹੈ ਨਾ
0: ਜੀ ਕਨੇ ਹੁਣ ਹਾਂ ਟਿਆਲੇ ਪਰ ਸ਼ਾਮਿਲ ਕਰਨਾ ਲੋਕ ਗੀਤ ਕਨੇ ਫਿਰ ਦੁਬਾਰੀ ਚੱਲਣਾ ਜਾਣਕਾਰੀ ਦੀ ਤਰਫ ਹੈ ਨਾ ਜੀ
1: ਜੀ ਹਾਂਜੀ

0: पानी है,
1: बिल्कुल हाँ जी,
0: बोल दे न्याणे बोल दे बस तू इन्हें खुआंदे रहंदे हां जो है ना।
1: हां
0: ਤਾਂ ਦੇਖੋ ਬਈ ਇਹ ਤਾਂ ਸਾਡੀ ਬਰਸਾਤੀ ਸਬਜ਼ੀ ਕਹਿੰਦੇ ਹੁਣ ਜਿਹੜੀਆਂ ਹਾਂ ਗਾਂ ਹੁਣ ਜਾਂ ਦੇਖੋ ਬਈ ਗੋਭੀ ਹੋਈ ਜਾਣੀ ਫੁੱਲ ਗੋਭੀ ਬੰਦ ਗੋਭੀ ਸ਼ਲਗਮ ਮੂਲੀ ਹੈ ਨਾ ਸਰੂਆਂ ਦਾ ਸਾਗ ਭਾਜ ਦੇਣਾ ਹੁਣ ਦੇਖਾ ਆਉਣੇ ਵਾਲੇ ਟਾਈਮ 'ਚ ਬਰਾਤ ਆਈ ਜਾਣਾ ਕਰਵਾ ਚੌਥ ਤਾਂ ਬਈ ਹੁਣ ਕਹਿੰਦੇ ਆਲੂ ਜਿਹੜੇ ਹਨ ਹੈ ਨਾ ਹੁਣ ਤੋਂ ਹਲਾਈ ਦੇ ਤਾਂ ਗਾਂ ਉਹੀ ਪੋਣੇ ਖਾਣੇ
1: ਜਿਹੀ ਮੌਸਮ ਦੇਖਾ ਥੋੜ੍ਹਾ ਖੁੱਲਣਾ ਨਾ ਹੋਣਾ ਨਾ ਤਾਂ ਜਿਸ ਇਸ ਬਾਅਦ ਸਾਰੇ ਕਿਸਾਨ ਸਾਥੀਆਂ ਆਪਣਾ ਸਾਗ ਸਰੋਂ ਪਾਲਕ ਚ ਕੋਈ ਹਰਾ ਧਨੀਆ ਤਾਂ ਕਿਸਾਨ ਸਾਥੀਆਂ ਜਿੱਥੇ ਸਾਥੀ ਸਿਵਾ ਜਿਹੜਾ ਸਹੀ ਹੋਈ ਜਾਣਾ ਬੀਜਣਾ ਲਈ ਪਾਉਣਾ ਨਾ
0: ਜੀ
1: ਕਹਿੰਦਾ ਅਗੇਤੀ ਜਲੂ ਹਾਂ ਬੇਮੌਸਮੀ ਕੋਈ ਵੀ ਅਗਰ ਹਾਂ ਚੀਜ਼ ਤਿਆਰ ਕਰਦੇ ਹਾਂ ਤਾਂ ਉਹਦੇ ਦਾਮ ਵੀ ਹਾਂ ਜੋ ਮਿਲਦੇ ਜੀ ਅਗਰ ਹਾਂ ਗੱਲ ਕਰੀਏ ਛਲੀਆਂ ਦੀ ਦੇਖਾ ਜਲੂ ਛੱਲੀ ਅਗਰ ਹਾਂ ਅੱਜ ਤੇ ਕਿਤਨਾ ਸਮੇਂ ਪਹਿਲਾਂ ਜੀ ਇੱਕ ਡੇਢ ਮਹੀਨਾ ਜਾਂ ਦੋ ਪਹਿਲਾਂ ਜਲੂ ਬਾਜ਼ਾਰੇ ਵਿੱਚ ਆਈ ਸੀ ਤਾਂ ਹਾਂ ਕੁਤੇ ਚਲੇ ਹੁੰਦੇ ਨਹੀਂ ਬੱਸਾਂ 'ਚ ਜਾਂ ਕੁਤੇ ਹਾਂ ਸੁਣਦੇ ਉਹ ਛਲੀਆਂ ਬਾਜ਼ਾਰ ਆਈਆਂ ਨਾ ਆ ਪਰ ਮਹਿੰਗੀਆਂ ਬੜੀਆਂ ਨੇ ਬੋਲਿਆ ਹਾਂ ਕਈਆਂ ਗੁੱਲੀ ਆ ਤਾਂ ਕੋਈ ਬੋਲਦਾ 30 ਰੁਪਈਏ ਕੋਈ ਬੋਲਦਾ 50 ਰੁਪਈਏ ਤਾਂ ਦੇਖਾ ਇਹ ਫਾਇਦਾ ਹੁੰਦਾ ਕਿ ਚਲੋ ਦੇਖਾ ਹਾਂ ਦੀ ਇੱਕ ਛਲੀਏ ਦਾ ਇੱਕ ਜਿਹੜਾ ਜਿਸ ਗੁੱਲੀ ਬੁੱਟਾ ਹਾਂ ਬੋਲਦੇ ਨੇ ਸਹਿ 30 ਤੇ 40 ਰੁਪਈਏ ਅਗਰ ਸਹਿ ਇੱਕ ਹੱਥ ਸਹਿ ਹਾਂ ਚਲੋ ਤਸਾ ਮੌਸਮ ਨਹੀਂ ਹੈਗਾ ਨਾ ਬੇਮੌਸਮੀ ਤਿਆਰ ਕਰਦੀ ਇਹੀ ਹੈ ਨਾ ਕਾਰਨ ਜਲਖਾ ਜਲ ਹੁਣ ਛਲੀਆਂ ਦਾ ਜਿਹੀਆਂ ਜਲੋ ਛਲੀ ਤਿਆਰ ਹੋਣੇ ਚਾਹੀਦਾ ਸਹਿ ਰੇਟ ਵੀ ਜਿਹੜੇ ਸਹਿ ਘੱਟ ਹੋਈ ਜੇ
0: ਜੀ ਕਹਿੰਦੇ ਦੇਖਾ ਬਈ ਜੂਨ ਕਹਿੰਦੇ ਜੁਲਾਈ ਵਿੱਚ ਚੱਲ ਉਛਲੀਆਂ ਬਾਜ਼ਾਰੇ ਚ ਭੁੰਦੇ ਨਾ ਬੜੀ ਛੈਲ ਮੁਸਕ ਆਉਂਦੀ ਤਾਂ ਮਨ ਕਰਦਾ ਬਈ ਖਾਈ ਲਈਏ
1: ਖਾਈਏ
0: ਖਰੀਦੇ ਖਾਂਦੇ ਕਹਿੰਦੇ ਹੁਣ ਦੇਖਾ ਬਈ ਸੈਰੀ ਦੇ ਨੇੜੇ ਤੇੜੇ ਤਾਂ ਚੱਲ ਉਛਲੀਆਂ ਖਾਣੇ ਵਾਲੀ ਆ ਮਤਲਬ ਸਾਰੇ ਲੋਕਾਂ ਦੀ ਪੱਠੀਆਂ ਝੋਈ ਪਾਉਂਦੀਆਂ ਛਲੀਆਂ ਤਾਂ ਮਨ ਵੀ ਨਹੀਂ ਕਰਦਾ
1: ਮਨ ਵੀ ਨਹੀਂ ਕਰਦਾ ਕਹਿੰਦਾ ਦੇਖਾ ਗ੍ਰਾਂ ਵਿੱਚ ਤਾਂ ਦੇਖਾ ਹੁਣ ਆਹਾਂ ਦੇ ਜਿਹੀਆਂ ਆਹਾਂ ਦੇ ਜਿਹੜਾ ਚੰਗਰ ਦਾ ਇਲਾਕਾ ਉਹ ਤੂੰ ਛੱਲੀ ਜਿਹੜੀ ਸਾ ਟੋਟਾ ਕਰਦੀ ਹੈ ਨਾ
0: ਜੀ
1: ਜਾਂ ਕੋਈ ਆਹਾਂ ਦੇ ਕਿਸਾਨ ਸਾਥੀ ਜਿਹੀਆਂ ਟਾਂਡਾ ਜਿਸ ਆਹਾਂ ਛਾਂਗ ਕਰਦੇ ਹਨ ਕਕੜੈਲਾ ਵੱਢਦੇ ਹਨ ਲੇਕਿਨ ਥੋੜ੍ਹਾ ਮੌਸਮ ਦੀ ਵਜ੍ਹਾ ਕਰਨਾ ਲਗਭਗ ਕਿਸਾਨ ਸਾਥੀ ਆਹਾਂ ਦੇ ਗੁੱਲੀਆਂ ਤੋੜਾ ਕਰਦੇ ਹੈ ਨਾ ਦੇਖਾ ਆਹਾਂ ਦੇ ਕਿਸਾਨ ਸਾਥੀਆਂ ਦੇ ਪੂਰੇ ਬਰਾਂਡਿਆਂ ਪਰ ਚਲੋ ਦੇਖਾ ਆਹਾਂ ਗ੍ਰਾਂ ਵਿੱਚ ਦੇਖਿਆ ਹਾਲੇ ਵੀ ਰੌਣਕਾਂ ਲੱਗ ਜਾਂਦੀਆਂ ਕੋਈ ਬਰਾਂਡੇ ਜਾਂ ਛੱਤੀਆਂ ਪਰ ਸਾਲਾਂ ਪਰ ਚੜ੍ਹਾਈ ਦਿੰਦੇ ਪੂਰੇ ਆਂਗਣ ਬਰਾਂਡੇ ਭਰੋਈ ਜਾਂਦੇ ਕਹਿੰਦੇ ਵੀ ਸਹਿ ਪੇ ਪੋਚਲਾਂ ਦੇ ਨਾ ਜੋ ਸੰਝ ਪਿਆਗ ਲਗਾਈ ਕਿ ਖੋਲਾ ਕਰਦੇ ਕਹਿੰਦੇ ਸਹਿ ਸਾਫ਼ ਸਾਫ਼ ਪੋਚਲ ਆਪਣਾ ਬਿੰਨਾ ਪੰਦੋਟੂ ਬਣਾਉਣੇ ਰੱਖੀ ਲੈਣੇ ਕਹਿੰਦੇ ਜਿਹੜੇ ਬਾਕੀ ਦੇ ਹਨ ਸਹਿ ਹਾਂ ਦੇ ਪਸ਼ੂਆਂ ਦੇ ਕੰਮ ਆਈ ਆਉਣੇ ਹੈ ਨਾ ਜਲੂ ਹਾਂ ਛਲੀਆਂ ਖੋਲਾ ਦੇ ਹੁੰਦੇ ਤਾਂ ਦੇਖਾ ਹਾਂ ਜਿਹੜੀ ਚਿਸੀ ਹਾਂ ਬੋਲਦੇ ਧੁੰਦਲੂ ਹੈ ਨਾ ਤੇ ਹਾਂ ਬੋਲਦੇ ਹਾਂ ਇਹ ਭੁੰਨੇ ਖਾਣੇ ਬੜੇ ਸਵਾਦ ਹੈ ਆਉਂਦਾ ਦੇਖਾ ਇਹ ਸਾਰੀਆਂ ਹੀ ਜਿਹੜੀਆਂ ਗੱਲਾਂ ਬਾਤਾਂ ਦੇਖਣੀਆਂ ਕਹਿੰਦੇ ਇਹ ਸਾਰਾ ਹੀ ਜਿਹੜੀਆਂ ਚੀਜ਼ਾਂ ਨੇ ਇਹ ਹਨ ਜੋ ਗ੍ਰਾਂ 'ਚ ਹੀ ਮਿਲ ਸਕਦੀਆਂ ਤਾਂ ਆਏ ਤਾਂ
0: ਜੀ ਦੇਖੋ ਬਈ ਗ੍ਰਾਂ ਦੇ ਜਿਹੜੀ ਜੀਵਨ ਹੈ ਤਿਸਦਾ ਤਾਂ ਬੋਲਿਆ ਮਜ਼ਾ ਹੀ ਆਪਣਾ ਹੈ ਨਾ ਜੀ ਕਹਿੰਦੇ ਦੇਖੋ ਬਈ ਦੂਜੀ ਗੱਲ ਜਿਹੜੀ ਹੈ ਸਹਿ ਹੁਣ ਸਬਜ਼ੀ ਦੀ ਹਾਂ ਕਰਾ ਕਰਦੇ ਹਨ ਤਾਂ ਦੇਖੋ ਹੁਣ ਗੋਭੀ ਹੈ ਦੀ ਪਨੀਰੀ ਦੇਣੇ ਦਾ ਟਾਈਮ ਜਿਹੜਾ ਸਹਿ ਹੋ ਹੀ ਗਿਆ ਹੈ ਨਾ
1: ਬਿਲਕੁਲ ਹਾਂਜੀ
0: ਕਈ ਕਿਸਾਨਾਂ ਸਾੜਿਆਂ ਗੋਭੀ ਦੀ ਪਨੀਰੀ ਜਿਹੜੇ ਸਹਿ ਦੇ ਦਿੱਤੀ ਉਹ ਜਿਹਨਾਂ ਨਹੀਂ ਦਿੱਤੀ ਹੋਇਆ ਸਹਿ ਵੀ ਗੋਭੀ ਦੀ ਪਨੀਰੀ ਜਿਹੜਾ ਹੁਣ ਦੇ ਦੇਣ ਹੈ ਨਾ ਜੀ
1: ਤਾਂ ਕਿ
0: ਥੋੜੇ ਥੋੜੀ ਜਿਹੀ ਬਰਖਾ ਵੀ ਪਨੀਰੀਆਂ ਤਿਆਰ ਹੁੰਦੇ ਬਰਖਾ ਵੀ ਘਟੀ
1: ਹਾਂ ਕੋਈ ਪੋਲੀਓ ਹਾਂ ਕੇ ਦਿਖਾ ਨੈਟ ਲਗਾਈ ਕਿ ਵੀ ਪਨੀਰੀ ਦਿੰਦੇ ਹੈ ਨਾ ਜਿਹੀਆਂ ਪੋਲੀਓਸ ਲਗਾਈ ਹੋ ਗਈਆਂ ਹੈ ਨਾ
0: ਜੀ ਕਹਿੰਦੇ ਜੀ ਹੁਣ ਘਰੇ ਕਈਆਂ ਵੱਡੇ ਗਮਲੇ ਰੱਖੇ ਹਨ ਤਸਲੇ ਰੱਖੇ ਹਨ ਕਰੇਟ ਰੱਖੇ ਹਨ ਕਿਆ ਸੀ ਵੀ ਤੁਸੀਂ ਉਰੀ ਦੇਈ ਦੇ ਕਹਿੰਦੇ ਉਰੀ ਤਿਆਰ ਹੁੰਦੇ ਹੁੰਦੇ ਤੁਹਾਡੇ ਬਰਖਾ ਘਟੀ ਆਉਣੀ ਹੈ ਤਾਂ ਤੁਸੀਂ ਪੌਦ ਜਿਹੜੀ ਸਹਿ ਲਗਾਈ ਦੇਣੀ ਹੈ ਨਾ ਜੀ
1: ਕਹਿੰਦੇ
0: ਖੇਤੀ ਸਬਜ਼ੀ ਗੋਭੀ ਇਹਦੀ ਵੀ ਵਧੀਆ ਤਾਜ਼ੀ ਤਰੋ ਤਾਜ਼ੀ ਤਿਆਰ ਹੋਈ ਜਾਣੀ ਹੈ ਨਾ ਜੀ ਕਹਿੰਦੇ ਕੁਛ ਕਿਸਾਨ ਮਿੱਤਰ ਜੀ ਦੇਖਾ ਬਈ ਹੁਣ ਫੇਰੀ ਤੇ ਚੱਲਦੇ ਹਨ ਹਾਂ ਲੋਕ ਜਨਕਾਰ ਦੀ ਤਰਫ
1: ਬਿਲਕੁਲ ਹਾਂਜੀ ਹਾਂ ਇੱਕ ਲੋਕ ਗੀਤ ਸੁਣਨਾ ਕਹਿੰਦੇ ਲੋਕ ਗੀਤ ਤੇ ਬਾਅਦ ਜਿਹੜਾ ਸਾ ਫਿਰ ਤੇ ਹਾਂ ਜਾਣਕਾਰੀਆਂ ਵਾਲੇ ਪਾਸੇ ਚੱਲਣਾ ਕਹਿੰਦੇ ਸੁਣਨੀ ਇੱਕ ਉੱਨਤ ਕਿਸਾਨ ਹੋਰ ਕਹਿੰਦੇ ਕੀਤੀ ਗਈ ਗੱਲਬਾਤ ਹੈ ਨਾ
0: ਜੀ।